0: ਜਾਂ ਫਿਰ ਜਿਹਦੀ ਗੱਲ ਖਾਤੂ ਬਾਹਰ
1: ਸਰਪੰਚ ਬਣਾ ਮੈਨੂੰ ਤਾਂ ਗਾਉਂ ਗਾਉਂ
2: Sim, um pouquinho mais.